0: ਨੂੰ ਮੈਂ ਲਿਆਵਾਂ ਤੇ ਕਿਸ ਤਰ੍ਹਾਂ, ਤੇਰੇ ਨਾਲ ਜ਼ਿੰਦਗੀ ਬਿਤਾਵਾਂ ਤੇ ਕਿਸ ਤਰ੍ਹਾਂ। ਬੰਧਨਾਂ 'ਚ ਜਕੜੀ ਜ਼ਿੰਦਗੀ ਬੇਜ਼ਾਰ ਤੇ ਲਾਚਾਰ ਹੈ। ਬੰਧਨਾਂ 'ਚ ਜਕੜੀ ਜ਼ਿੰਦਗੀ ਬੇਜ਼ਾਰ ਤੇ ਲਾਚਾਰ ਹੈ, ਅੰਬਰਾਂ 'ਚ ਉੱਡਦੇ ਪੰਛੀਆਂ ਨਾਲ ਉੱਡ ਜਾਵਾਂ ਤੇ ਕਿਸ
1: ਤਰ੍ਹਾਂ।
0: ਬੰਧਨਾਂ 'ਚ ਜਕੜੀ ਜ਼ਿੰਦਗੀ ਬੇਜ਼ਾਰ ਤੇ ਲਾਚਾਰ ਹੈ, ਅੰਬਰਾਂ 'ਚ ਉੱਡਦੇ ਪੰਛੀਆਂ ਨਾਲ ਉੱਡ ਜਾਵਾਂ ਤੇ ਕਿਸ ਤਰ੍ਹਾਂ, ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ ਤੇ ਕਿਸ ਤਰ੍ਹਾਂ। ਤੂੰ ਦਿਲ ਦੇ ਕਰੀਬ ਹੈ, ਤੂੰ ਦਿਲ ਦੇ ਕਰੀਬ ਹੈ ਮਗਰ ਜਨਮਾਂ ਦੇ ਫਾਸਲੇ। ਤੂੰ ਦਿਲ ਦੇ ਕਰੀਬ ਹੈ ਮਗਰ ਜਨਮਾਂ ਦੇ ਫਾਸਲੇ, ਮੈਂ ਤੈਨੂੰ ਆਪਣਾ ਹਮ ਸਫ਼ਰ ਬਣਾਵਾਂ ਤੇ ਕਿਸ ਤਰ੍ਹਾਂ। ਮੈਂ ਤੈਨੂੰ ਆਪਣਾ ਹਮ ਸਫ਼ਰ ਬਣਾਵਾਂ ਤੇ ਕਿਸ ਤਰ੍ਹਾਂ, ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ ਤੇ ਕਿਸ ਤਰ੍ਹਾਂ। ਜਿਸ ਪਾਸੇ ਵੀ ਵੇਖਿਆ ਨਜ਼ਰ ਤੂੰ ਹੀ ਤੂੰ ਆਉਂਦਾ ਹੈ।
2: ਜਿਸ ਪਾਸੇ ਵੀ
0: ਵੇਖਿਆ ਨਜ਼ਰ ਤੂੰ ਹੀ ਤੂੰ ਆਉਂਦਾ ਹੈ, ਹਰ ਪਾਸੇ ਜੀਤ ਨਜ਼ਰ ਨੂੰ ਬਚਾਵਾਂ ਤੇ ਕਿਸ ਤਰ੍ਹਾਂ। ਹਰ ਪਾਸੇ ਜੀਤ ਨਜ਼ਰ ਨੂੰ ਬਚਾਵਾਂ ਤੇ ਕਿਸ ਤਰ੍ਹਾਂ, ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ ਤੇ ਕਿਸ ਤਰ੍ਹਾਂ। ਤਕਦੀਰ ਆਪਣੇ ਦੋਨਾਂ ਦੀ ਮਿਲਾਵਾਂ ਤੇ ਕਿਸ ਤਰ੍ਹਾਂ, ਤਕਦੀਰ ਆਪਣੇ ਦੋਨਾਂ ਦੀ ਮਿਲਾਵਾਂ ਤੇ ਕਿਸ ਤਰ੍ਹਾਂ, ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ ਤੇ ਕਿਸ ਤਰ੍ਹਾਂ।
1: ਵਾਹ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ। ਕਿਆ ਬਾਤ ਹੈ ਰਣਜੀਤ ਜੀ, ਬਹੁਤ ਸੋਹਣੀਆਂ ਸਤਰਾਂ। ਕਵਿਤਰੀ ਤੋਂ ਬਾਅਦ ਇੱਕ ਹੋਰ ਕਵਿਤਰੀ ਨੂੰ ਸੱਦਾ ਦਿੰਦੇ ਹਾਂ, ਪਰਵੀਨ ਕੌਰ ਜੀ ਨੂੰ। ਸਰਲ ਭਾਸ਼ਾ 'ਚ ਗੂੜੀਆਂ ਗੱਲਾਂ ਕਰਨ ਦਾ ਪੂਰਾ ਅਭਿਆਸ ਹੈ ਇਹਨਾਂ ਨੂੰ। ਹੁਣੇ ਹੁਣੇ ਇਹਨਾਂ ਦੀ ਕਵਿਤਾਵਾਂ ਦੀ ਪੁਸਤਕ ਵੀ ਆਈ ਹੈ, ਜਿਸ ਵਿੱਚ ਇਹਨਾਂ ਦੀ ਲੇਖਣੀ ਦਾ, ਜ਼ਿੰਦਗੀ ਦਾ ਸਮੁੱਚਾ ਸਫ਼ਰ ਹੈ। ਆਓ ਪਰਵੀਨ ਜੀ ਦੀ ਕਵਿਤਾ ਦਾ ਆਨੰਦ ਮਾਣਦੇ ਹਾਂ।
3: ਧੰਨਵਾਦ ਜੀ। ਮੇਰੀ ਕਵਿਤਾ ਦਾ ਨਾਮ ਹੈ ਸੌਣ ਮਹੀਨਾ। ਦੂਰ ਜਾਣ ਵਾਲਿਆ, ਦੂਰ ਜਾਣ ਵਾਲਿਆ, ਕਦੇ ਦਿਲ ਦੇ ਨੇੜੇ ਹੋ ਕੇ ਵੇਖ। ਪਰਾਈ ਕਰਤਾ ਪਲ ਵਿੱਚ ਮੈਨੂੰ, ਫਿਰ ਖਬਰ ਨਾ ਮੇਰੀ ਜਾਣੀ। ਪਿਆਰ ਦੀ ਪੀਂਘ ਚੜਾਉਣ ਵਾਲਿਆ, ਨਾ ਹੀ ਮੁੜਿਆ ਵਾਪਸ ਉੱਥੋਂ, ਨਾ ਸੁੱਖ ਸਾਂਦ ਦੀ ਚਿੱਠੀ ਪਾਈ। ਦਿਲ ਦਾ ਵਿਹੜਾ ਸੁੰਨਾ ਹੋ ਗਿਆ, ਮਨ ਪਾਵੇ ਦੁਹਾਈ। ਬਰੂਹਾਂ ਦੇ ਵਿੱਚ ਖੜੀ ਉਡੀਕਾਂ, ਪੀਂਘ ਤਨਹਾਈ ਦੀ ਪਾਈ। ਨੈਣ ਤਰਸ ਗਏ ਦੀ ਤੇਰੀ ਨੂੰ, ਹੰਝੂਆਂ ਨੇ ਝੜੀ ਲਾਈ। ਹੁਣ ਤਾਂ ਮੋੜਾ ਵਾਪਸ ਮਾਹੀਆ, ਤੀਆਂ ਦੇ ਦਿਨ ਆਏ। ਹੁਣ ਤਾਂ ਮੋੜਾ ਵਾਪਸ ਮਾਹੀਆ, ਤੀਆਂ ਦੇ ਦਿਨ ਆਏ। ਹੱਥੀਂ ਚੂੜਾ, ਹੱਥੀਂ ਚੂੜਾ, ਪੈਰੀਂ ਝਾਂਜਰ, ਤੈਨੂੰ ਹੀ ਤਿਰਹਾਏ।
1: ਵਾਹ, ਕੀ ਬਾਤ ਹੈ।
3: ਕਾਹਨੂੰ ਹੁਣ ਤੂੰ ਸ਼ਿਕਵੇ ਕਰਦਾ, ਕਾਹਨੂੰ ਹੁਣ ਤੂੰ ਸ਼ਿਕਵੇ ਕਰਦਾ, ਤੇਰੇ ਰਾਹੀਂ ਫੁੱਲ ਵਿਛਾਏ। ਕਰਨਾ ਸੱਜਣਾ ਵਹਿਮ ਕਿਸੇ 'ਤੇ, ਕਰਨਾ ਸੱਜਣਾ ਵਹਿਮ ਕਿਸੇ 'ਤੇ, ਅਸੀਂ ਤੇਰੇ ਹੀ ਬਣ ਰਹਿਣਾ। ਤੇਰੇ ਕਿੱਸੇ ਦਿਲ 'ਤੇ ਲਿਖ ਲਏ, ਸੱਜਣ ਨਾ ਹੋਰ ਬਣਾਏ।
1: ਸੱਜਣ ਨਾ ਹੋਰ ਬਣਾਏ।
3: ਰੁਖਸਤ ਕਰ ਗਿਓ ਸਾਨੂੰ ਸੱਜਣਾ, ਰੁਖਸਤ ਕਰ ਗਿਓ ਸਾਨੂੰ ਸੱਜਣਾ, ਅਸੀਂ ਤੇਰੇ ਹੀ ਤਿਰਹਾਏ। ਰੁਖਸਤ ਕਰ ਗਿਓ ਸਾਨੂੰ ਸੱਜਣਾ, ਅਸੀਂ ਤੇਰੇ ਹੀ ਤਿਰਹਾਏ।
1: ਪਰਵੀਨ ਜੀ, ਕਵਿਤਾ ਲਿਖਣ 'ਚ ਜਵਾਬ ਨਹੀਂ ਤੁਹਾਡਾ।
3: ਧੰਨਵਾਦ ਜੀ।
1: ਕਹਿੰਦੇ ਨੇ ਕਿ ਦੀਵਾ ਹਨੇਰਾ ਦੂਰ ਕਰਦਾ ਏ ਤੇ ਪ੍ਰਕਾਸ਼ ਕਰਦਾ ਏ। ਠੀਕ ਇਸੇ ਤਰ੍ਹਾਂ ਇੱਕ ਕਵੀ ਆਪਣੀਆਂ ਰਚਨਾਵਾਂ ਨਾਲ ਸਮਾਜ ਦੇ ਹਨੇਰੇ ਨੂੰ ਮਿਟਾ ਕੇ ਨਵੀਂ ਰੋਸ਼ਨੀ ਖਿਲਾਰਦਾ ਏ। ਤੇ ਇਹ ਕਵੀ ਨੇ ਅਵਤਾਰ ਸਿੰਘ ਆਨੰਦ ਜੀ। ਰਿਸ਼ਤੇ, ਮੋਹ, ਮਜਬੂਰੀ, ਦੋਸਤੀ, ਹਰ ਭਾਵ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਬਿਆਨ ਕਰਦੇ ਨੇ। ਤੇ ਫਿਰ ਅਵਤਾਰ ਸਿੰਘ ਆਨੰਦ ਜੀ ਦੀ ਕਵਿਤਾ ਤੋਂ ਰੂਬਰੂ ਹੁੰਦੇ ਹਾਂ।
4: ਮੇਰੀ ਕਵਿਤਾ ਦਾ ਨਾਂ ਹੈ ਕਲਾਕਾਰ।
1: ਵਾਹ,
4: ਇਸ ਦੁਨੀਆਂ ਵਿੱਚ ਜਿਹੜਾ ਵੀ ਬੰਦਾ ਆਇਆ ਹੈ ਉਹ ਛੋਟਾ ਵੱਡਾ ਕਲਾਕਾਰ ਹੀ ਹੈ।
1: ਕਲਾਕਾਰ ਹੈ,
4: ਉਸਨੂੰ ਮੱਦੇ ਨਜ਼ਰ ਰੱਖਦੇ ਮੈਂ ਚਾਰ ਲਾਈਨਾਂ ਲਿਖੀਆਂ ਹਨ। ਇਸ ਦੁਨੀਆਂ ਵਿੱਚ ਜਿਹੜਾ ਵੀ ਬੰਦਾ ਏ ਉਹ ਆਪਣੇ ਆਪ ਵਿੱਚ ਸਮਝਦਾਰ ਏ। ਇਸ ਦੁਨੀਆਂ ਵਿੱਚ ਜਿਹੜਾ ਵੀ ਬੰਦਾ ਏ ਉਹ ਆਪਣੇ ਆਪ ਵਿੱਚ ਸਮਝਦਾਰ ਏ। ਕੋਈ ਛੋਟਾ ਜਿਹਾ ਤੇ ਕੋਈ ਵੱਡਾ ਕਲਾਕਾਰ ਏ। ਕੋਈ ਕਹਾਂਦਾ ਸੰਤ ਫਕੀਰ, ਕੋਈ ਕਹਾਂਦਾ ਸੰਤ ਫਕੀਰ, ਤੇ ਕੋਈ ਦੁਨੀਆਦਾਰ ਏ। ਕੋਈ ਲੱਕੜਾਂ ਵਿੱਚ ਸੜ ਜਾਂਦਾ, ਕਿਸੇ ਦੀ ਬਣਦੀ ਮਜ਼ਾਰ ਏ। ਇਸ ਦੁਨੀਆਂ ਵਿੱਚ ਜਿਹੜਾ ਵੀ ਆਇਆ ਉਹ ਬੜਾ ਸਮਝਦਾਰ ਏ। ਕੋਈ ਕਿਸੇ ਦਾ ਦੁਸ਼ਮਣ ਬਣਦਾ, ਕੋਈ ਕਿਸੇ ਦਾ ਯਾਰ ਏ। ਕੋਈ ਦੁਨੀਆਂ ਦਾ ਭਾਰ ਚੁੱਕਦਾ, ਕੋਈ ਦੁਨੀਆਂ ਦੇ ਭਾਰ
2: ਏ।
4: ਕੋਈ ਦੁਨੀਆਂ ਦਾ ਭਾਰ ਚੁੱਕਦਾ, ਕੋਈ ਦੁਨੀਆਂ ਤੇ

0: ਭਾਰੇ ਕਿਸੇ ਭੁਲੇਖੇ ਵਿੱਚ ਨਾ ਰਹੀ ਬੰਦਿਆ ਅਤੇ ਰਹਿਣਾ ਤੂੰ ਦਿਨ ਚਾਰੇ ਕਿਸੇ ਭੁਲੇਖੇ ਵਿੱਚ ਨਾ ਰਹੀ ਬੰਦਿਆ ਅਤੇ ਰਹਿਣਾ ਤੂੰ ਦਿਨ ਚਾਰੇ ਸਾਰੇ ਕਲਾਕਾਰਾਂ ਤੋਂ ਵੱਡਾ ਇੱਕ ਹੋਰ ਕਲਾਕਾਰ ਹੈ ਸਾਰੇ ਕਲਾਕਾਰਾਂ ਤੋਂ ਵੱਡਾ ਇੱਕ ਹੋਰ ਕਲਾਕਾਰ ਹੈ ਜਿਹਨੇ ਇੱਕ ਕਸ਼ਣ ਵਿੱਚ ਸਜਾਇਆ ਇਹ ਸੰਸਾਰ ਹੈ ਜਿਹਨੇ ਇੱਕ ਕਸ਼ਣ ਵਿੱਚ ਸਜਾਇਆ ਇਹ ਸੰਸਾਰ ਹੈ ਕਿੰਨਾ ਵੱਡਾ ਅਸਮਾਨ ਹਵਾ ਵਿੱਚ ਲਟਕਾਇਆ ਹੈ ਕਿੰਨਾ ਵੱਡਾ ਅਸਮਾਨ ਹਵਾ ਵਿੱਚ ਲਟਕਾਇਆ ਹੈ ਸੂਰਜ ਚੰਦ ਦੋ ਦੀਵੇ ਬਣਾ ਕੇ ਸੂਰਜ ਚੰਦ ਦੋ ਦੀਵੇ ਬਣਾਏ ਜਿਨ੍ਹਾਂ ਨਾਲ ਰੋਸ਼ਨ ਹੁੰਦਾ ਸਾਰਾ ਸੰਸਾਰ ਜਿਨ੍ਹਾਂ ਨਾਲ ਰੋਸ਼ਨ ਹੁੰਦਾ ਸਾਰਾ ਸੰਸਾਰ ਏ ਉੱਤੇ ਬੈਠਾ ਹੀ ਫੁੱਲਾਂ ਵਿੱਚ ਰੰਗ ਭਰਦਾ ਫੁੱਲਾਂ ਵਿੱਚ ਭਰਦਾ ਮਿਠਾਸ ਤੇ ਖਟਾਸ ਏ ਉੱਤੇ ਬੈਠਾ ਹੀ ਜੀਵ ਜੰਤੂਆਂ ਨੂੰ ਪਾਲੀ ਜਾਂਦਾ ਉੱਤੇ ਬੈਠਾ ਹੀ ਸਭ ਨੂੰ ਸੰਭਾਲੀ ਜਾਂਦਾ ਦੇਖੋ ਕੈਸਾ ਉਹ ਕਲਾਕਾਰ ਏ ਕਮਾਲ ਦੇਖੋ ਉਸਦੀ ਕਲਾਕਾਰੀ ਦਾ ਰੂਪ ਵਟਾ ਕੇ ਬੈਠਾ ਕਦੀ ਨਰ ਦਾ ਕਦੀ ਨਾਰੀ ਦਾ ਰੂਪ ਵਟਾ ਕੇ ਬੈਠਾ ਕਦੀ ਨਰ ਦਾ ਕਦੀ ਨਾਰੀ ਦਾ ਉਸ ਕਲਾਕਾਰ ਨੂੰ ਕਰੋ ਲੱਖ ਲੱਖ ਨਮਸਕਾਰ ਜਿਹੜਾ ਮਾਲਕ ਏ ਖਲਕਤ ਸਾਰੀ ਦਾ ਨਹੀਂ ਜਵਾਬ ਕੋਈ ਉਹਦੀ ਕਲਾਕਾਰੀ ਦਾ
1: ਬਹੁਤ ਅੱਛਾ ਅਵਤਾਰ ਸਿੰਘ ਆਨੰਦ ਜੀ ਆਨੰਦ ਆ ਗਿਆ ਕਵਿਤਾ ਸੁਣ ਕੇ ਸੁਣਿਆ ਏ ਸਮੁੰਦਰ ਨੂੰ ਬਹੁਤ ਗੁਮਾਨ ਆਇਆ ਏ ਉਧਰ ਹੀ ਲੈ ਚੱਲੋ ਕਸ਼ਤੀ ਜਿੱਧਰ ਤੂਫਾਨ ਆਇਆ ਏ ਆਓ ਅਜਿਹੇ ਕਵੀ ਤੋਂ ਕਵਿਤਾ ਸੁਣੀਏ ਜਿਨ੍ਹਾਂ ਦੀ ਕਵਿਤਾਵਾਂ ਚ ਸਮਾਜ ਦਾ ਆਈਨਾ ਦਿਸਦਾ ਏ ਮੇਰਾ ਇਸ਼ਾਰਾ ਹਰਭਜਨ ਸਿੰਘ ਦਿਓਲ ਜੀ ਵੱਲ ਹੈ ਜੀ ਹਰਭਜਨ ਜੀ ਸਵਾਗਤ ਏ ਤੁਹਾਡਾ
2: ਜੀ ਜੀ ਸ਼ੁਕਰੀਆ ਇੱਕ ਮੈਂ ਗਜ਼ਲ ਲੈ ਕੇ ਆਇਆ
1: ਜੀ
2: ਰੂਬਰੂ
1: ਹਾਂਜੀ ਹਾਂਜੀ
2: ਕਿ ਹੈ ਅਜਬ ਇਹ ਜ਼ਿੰਦਗੀ ਦੇ ਰਾਸਤੇ ਹੈ ਅਜਬ ਐ ਜ਼ਿੰਦਗੀ ਦੇ ਰਾਸਤੇ ਵੱਖੋ ਵੱਖਰੇ ਹੈ ਚਲਨ ਦੇ ਰਾਸਤੇ ਵੱਖੋ ਵੱਖਰੇ ਨੇ ਚਲਨ ਦੇ ਰਾਸਤੇ ਬਣਾਉਣਾ ਤੈਨੂੰ ਖੁਦ

0: ਬਿਠਾਇਆ ਕਰਨਗੇ ਲੋ
1: ਬਹੁਤ ਅੱਛਾ ਪਲਕਾਂ
0: ਤੇ ਫਿਰ ਤੈਨੂੰ ਬਿਠਾਇਆ ਕਰਨਗੇ ਲੋ ਅਸਰ ਜੇ ਆਪਣੇ ਪਿਆਰ ਦਾ ਛੱਡ ਕੇ ਜਾਵੇਂਗਾ ਅਸਰ ਜੋ ਆਪਣੇ ਪਿਆਰ ਦਾ ਛੱਡ ਕੇ ਜਾਵੇਂਗਾ ਅਸਰ ਜੇ ਆਪਣੇ ਪਿਆਰ ਦਾ ਛੱਡ ਕੇ ਜਾਵੇਂਗਾ।

0: ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੇ ਸਰਜੀਕਲ ਸਟਰਾਈਕ, ਹਵਾਈ ਹਮਲੇ ਅਤੇ ਓਪਰੇਸ਼ਨ ਸੰਦੂਰ ਰਾਹੀਂ ਸਰਹੱਦ ਪਾਰੋਂ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਧਾਰਾ 370 ਹਟਾਉਣ ਅਤੇ ਨਕਸਲਵਾਦ ਦਾ ਖਾਤਮਾ ਕਰਨ ਦਾ ਵੀ ਜ਼ਿਕਰ ਕੀਤਾ। ਸ੍ਰੀ ਸ਼ਾਹ ਨੇ ਉੱਤਰ ਪੂਰਬ ਵਿੱਚ 12 ਤੋਂ ਵੱਧ ਸਮਝੌਤਿਆਂ ਨਾਲ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਹੋਇਆਂ ਉਨ੍ਹਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਨ੍ਹਾਂ ਅੰਕੜਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਇਨ੍ਹਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਵਿਰਾਸਤੀ ਵਸਤੂਆਂ ਦੇ ਕਸਟੋਡੀਅਨ ਬਾਰੇ ਪਤਾ ਲਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਨੇ ਕਿਹਾ ਕਿ ਸਖ਼ਤ ਜਵਾਬਦੇਹੀ ਤੈਅ ਕੀਤੀ ਜਾਏਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਇਹ ਕਦਮ ਇਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਚੁੱਕਿਆ ਗਿਆ ਕਿ ਚੰਡੀਗੜ੍ਹ ਦੇ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਸਟੂਲਾਂ ਦੀ 4 ਜੂਨ ਨੂੰ ਸ਼ਿਕਾਗੋ ਵਿੱਚ $72,720 ਅਮਰੀਕੀ ਡਾਲਰ ਵਿੱਚ ਨਿਲਾਮੀ ਕੀਤੀ ਗਈ ਸੀ, ਜਿਸ ਦੀ ਕੀਮਤ 59 ਲੱਖ ਰੁਪਏ ਤੋਂ ਵੱਧ ਹੈ। ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਹ ਮੈਚ ਬਰਤਾਨੀਆ ਦੇ ਲੀਡਸ ਵਿੱਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 64 ਤੋੜਾਂ ਨਾਲ ਹਰਾਇਆ ਸੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਅੱਜ ਸਵੇਰੇ ਅਲਜੀਰੀਆ ਨੂੰ 3-0 ਨਾਲ ਹਰਾ ਦਿੱਤਾ। ਲਿਓਨਲ ਮੈਸੀ ਨੇ ਇਸ ਮੈਚ ਵਿੱਚ 3 ਗੋਲ ਕਰਕੇ ਹੈਟ੍ਰਿਕ ਬਣਾਈ। ਉਸ ਨੇ ਵਿਸ਼ਵ ਕੱਪ ਵਿੱਚ 16 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਦੇ ਜਰਮਨੀ ਦੇ ਮਿਰੋਸਲਾਵ ਕਲੋਜ਼ ਦਾ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅੱਜ ਸਵੇਰੇ ਇੱਕ ਹੋਰ ਮੈਚ ਵਿੱਚ ਨਾਰਵੇ ਨੇ ਅਮਰੀਕਾ ਦੇ ਬੋਸਟਨ ਸਟੇਡੀਅਮ ਵਿੱਚ ਗਰੁੱਪ 1 ਦੇ ਆਪਣੇ ਪਹਿਲੇ ਮੈਚ ਵਿੱਚ ਇਰਾਕ ਨੂੰ 4-1 ਨਾਲ ਹਰਾਇਆ। ਅੱਜ ਖੇਡੇ ਗਏ ਇੱਕ ਹੋਰ ਮੈਚ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ ਹੈ। ਬੀਤੀ ਰਾਤ ਫਰਾਂਸ ਨੇ ਨਿਊ ਜਰਸੀ ਵਿੱਚ ਸੈਨੇਗਲ ਨੂੰ 3-1 ਨਾਲ ਮਾਤ ਦਿੱਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। वज़ीर-ए-आज़म नरेंद्र मोदी आज फ्रांस के शहर एवियों में G7 सरबराह कॉन्फ्रेंस से अलग अमरीकी सदर डोनाल्ड ट्रंप से मुलाकात करेंगे। वज़ीर-ए-आज़म मोदी फ्रांस के अपने दौरे के हिस्से के तौर पर आज शाम पेरिस पहुंचेंगे। वज़ीर-ए-दिफा राजनाथ सिंह ने कहा है कि भारत की खुद मुख्तारी के साथ कोई समझौता नहीं है। उन्होंने सर्जिकल स्ट्राइक्स, बालाकोट और ऑपरेशन सिंदूर का दहशतगर्दी की रोकथाम के लिए फैसला कुन कार्रवाइयों के तौर पर जिक्र किया। भारत के दिफाई साजो सामान की तैयारी में माली साल 2025-26 के दौरान 1.78 लाख करोड़ रुपए का रिकॉर्ड इजाफा हुआ है, जो साल 2020-21 से अब तक 110% इजाफा है। और मर्दों के क्रिकेट में लखनऊ में 3 मैचों की सीरीज का दूसरा ODI भारत और अफगानिस्तान के दरमियान जारी है। वज़ीर-ए-आज़म नरेंद्र मोदी फ्रांस के शहर एवियों में जारी G7 सरबराह कॉन्फ्रेंस के लिए अपने दौरे के दूसरे दिन आज आला सतह के कई आउटरीच प्रोग्रामों में शिरकत करेंगे। अलबत्ता सबकी तवज्जो अमरीकी सदर डोनाल्ड ट्रंप के साथ उनकी दो तरफा मुलाकात पर है, जो आज शाम मुनक़िद होगी। फरवरी 2025 में वॉशिंगटन DC में इनकी आखिरी मुलाकात हुई थी। उस वक्त से अब तक ये इन दोनों रहनुमाओं की पहली बिलमुशाफा मीटिंग है। बातचीत के दौरान उम्मीद है कि दोनों रहनुमा